0: ਹਾਂਜੀ ਬਿਲਕੁਲ ਵਰ ਜੀ ਦੇ ਸੰਦਰਭ ਸਰਬਾਨੇ ਪ੍ਰੋਗਰਾਮ ਸ਼ੋਰ ਵੀ ਦਾ ਟਪੇ ਸੀ ਕੰਦੇ ਬਿਲਕੁਲ ਹੋਰ ਵੀ
1: ਜੇ ਫੋਮਿਨਾ ਪਾਬੰਦ ਸ਼ਵਦ ਮੋਗਰ
0: ਹਾਂਜੀ ਸਹੀ ਦਾ ਇਸ ਸੰਚ ਕੁੰਦੇ ਬਿਲਕੁਲ ਖਜੀ ਦਾ ਸੰਗੋਰ ਵੀ